ਪ੍ਰਿਉ ਜਮਲੋਤੀ ਚਵੇ ਬਾਬਾ ਸਭ ਦਰਦ ਇੱਕ ਪਾਸੇ ਪਰ ਇੱਕ ਦਰਦ ਉਹ ਤੁਝੇ ਧੀਅ ਕੇ ਉੱਤੇ ਵੱਠੀ ਆਇਆ ਜਿੱਥੇ ਕੰਨੀਰਿਉ ਖਪਾਇਉਂ ਵੀ ਦਿਉਂ ਇੱਕ ਸ਼ਾਮੀ ਇਸ਼ਾਰੋ ਕਰੇ ਚਯੋ ਯਜ਼ੀਦ ਇਆ ਮਾਸੂਮਾ ਮੂਖੇ ਕੰਨੀਰੀ ਮੇ ਨੀਂਦੇ ਮਾਂ ਅੰਮਾ ਜ਼ੈਨਬ ਜੇ ਦਾਮਨ ਮੇ ਹੱਥ ਵਿਝੀ ਚਯੋ ਅੰਮਾ ਕਰਬਲਾ ਮੇ ਕੁਸੀ ਵਨਿਆ ਇਹ ਲਫ਼ਜ਼ ਮਾਂ ਨ ਬੁਧਾ ਦੁੱਖ ਬੁਧਾਈਂਦੇ ਬੁਧਾਈਂਦੇ ਜਡੇ ਸੈਯਦਾ ਜ਼ਿੰਦਾਨ ਮੇ ਹੀ ਦੁਨੀਆ ਛੱਡੀਆਂ ਸੱਜਾਦ ਮੌਲਾ ਤੋ ਚਵੇ ਬੀਬੀਆਂ ਆਹਿਸਤਾ ਗੱਲ ਆਯੋ ਨਸਮਣ ਵਾਰੀ ਅੱਜ ਸੁਮੀ ਪਈਆ ਜੀਅ ਮੌਲਾ ਭੈਣ ਕੇ ਖਯੋ ਆ ਰੋਈ ਤੋ ਚਵੇ ਅੰਮਾ ਮੁੰਹਜੇ ਕੰਡਨ ਕੱਢਣ ਵਾਰੀ ਅੱਜ ਸ਼ਾਮ ਮੇ ਛੱਡੇ ਵਈਆ ਹਰ ਬੀਬੀ ਸਕੀਨਾ ਸਾਇਣ ਜੋ ਮੋਂ ਡਿਠੋ ਆ ਸਗੀ ਮਾਂ ਉਸ ਤੇ ਬੀਤੀ ਚਵੇ ਸੱਜਾਦ ਅੱਜ ਦੁਆ ਗੁਰਸ਼ਲ ਧੀਅ ਸਾਂ ਗੱਡ ਮਾਂ ਬਿਮਰੀ ਵੰਨੇ ਛੋ ਅੰਮਾ ਸਾਇਣ ਦੀ ਚਵੇ ਬਚੜਾ ਅੱਲਾ ਮੁਖੇ ਜੋੜੀ ਡਿਨੀ ਹੋਈ ਮੁੰਹਜੇ ਅਸਕਰ ਕੇ ਕਰਬਲਾ ਮੇ ਮਾਰਿਓ ਵਿਓ ਮੁੰਹਜੀ ਸਕੀਨਾ ਸ਼ਾਮ ਮੇ ਸਾਥ ਛੱਡੇ ਵਈਆ ਮੌਲਾ ਭੈਣ ਕੇ ਹੱਥਨ ਤੇ ਖਣੀ ਕਬਰ ਅਤਹਰ ਮੇ ਲਾਇਣ ਜੋ ਇਰਾਦੋ ਕਯੋ ਆ ਸਾਇਣ ਦੀ ਚਵੇ ਸਜਾਓ ਤਾਂ ਮੁੰਹਜੀ ਸਕੀਨਾ ਕੇ ਆਰਾਮ ਸਾ ਲਾਇ ਜਾ ਜੋ ਮੁੰਹਜੀ ਧੀਅ ਜੋ ਜ਼ਹਰਾ ਵਾਂਗੁਰ ਮੁਸਲਮਾਨਨ ਪਸਲਿਓ ਟੋੜੇ ਛੜਿਓ ਥਈ

ਖੈਰਪੁਰ ਬਰਸਾਂ 12 ਸਾਲਾ ਨੀਂਗਰ ਨਾਂਗ ਜੇ ਕਖਨ ਸਬਬ ਫੋਤ ਗੋਡ ਬਾਲਾਕਾਨ ਟੋਈ ਮੇ ਨਾਂਗ ਮਸੂਦ ਅਲੀ ਪੁੱਟ ਗੁਲਾਮ ਅਲੀ ਬਿਰੋਈ ਕੇ ਕਕਿਓ ਨੀਂਗਰ ਕੇ ਗੰਤੀ ਜੋਗੀ ਹਾਲਤ ਮੇ ਹਸਪਤਾਲ ਪਹੁੰਚਿਆ ਜਿੱਥੇ ਉਨ ਦਮ ਦਿਨੋ ਨੀਂਗਰ ਦੇ ਮਰ ਜ਼ਰੂਰੀ ਕਾਰਵਾਈ ਬਾਅਦ ਬਾਰਸਨ ਹਵਾਲੇ।

ਲੋਕੇ ਜੀ ਮੋਹਿਤ ਨਾ ਲੇਕਿਨ ਬੱਠੀ ਵਜੇ ਮੁੰਹੋਂ ਮੌਲਾ ਹਲਿਓ ਆਜ ਦਿੱਠੋ ਤੀ ਬਾਬੇ ਦੇ ਭਰਸਾ ਵੇਠੀ ਆ ਬਾਬੇ ਦੇ ਗਲ ਜੋ ਖੂਨ ਖਣੀ ਖਣੀ ਵਾਰਨ ਤੇ ਥੀ ਵੇਠੀ ਮਲੇ ਚਵਣ ਲੱਗੀ ਵਜਨ ਥਾ ਸ਼ਾਮ ਵਜਨ ਪਿਆ ਮਾਂ ਨੱਥੀ ਵਜਾ ਬਾਬਾ ਤੂੰ ਜੋ ਕਿਜੋ ਕੁਝ ਨ ਤੋ ਲਗੇ ਮਾਂ ਵਨੀ ਰਸਤੇ ਤੇ ਬੀਹਦਮ ਈਂਦਨ ਵੀਂਦਨ ਕੇ ਚਾਹੁੰਦਮ ਮੁਸਲਮਾਨੋ ਮਾਂ ਗਰੀਬ ਜੀ ਧੀਆ ਮੁਝੇ ਬਾਬੇ ਦੀ ਲਾਸ਼ ਬਗੈਰ ਗੁਸਲ ਕਫਨ ਦੇ ਬਈਆ ਅੱਲਾਹ ਦੇ ਨਾਲੇ ਤੇ ਦਫਨਾਯੂ ਵਨੋ ਕਹਿ ਕੇ ਤਰਸੀ ਦੋ ਬਾਬਾ ਮਾਂ ਤੋਖੇ ਪਿੰਨੀ ਕਫਨ ਪਰ